ਜਿਸਕਾ ਸਭ ਸੁਵਿਸਾਹ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਇਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਜਾਗਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਦਾ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ

ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ

ਕੋਈ ਵੀ ਰਹਿਣ ਸਬਾਈ ਪ੍ਰਵਾਨ ਨਹੀਂ ਜਦ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਨਾ ਪੜੀ ਜਾਵੇ। ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ, ਭਾਈ ਸਾਹਿਬ

ሰሲ ፉኑ ሶሉት ቢጃ ለላ ምጅኑ ਸਭ ਤੋਂ ਵੱਡਾ ਆਸ਼ਿਕ ਕਿਸ ਨੂੰ ਗਿਣਦੇ ਹਨ ਗੁਰਸਿੱਖ ਨੂੰ ਕਿੰਨੀਆਂ ਸਿਮਲੀਆਂ ਦਿੰਦੇ ਹਨ ਪਰ ਕਹਿੰਦੇ ਹਨ ਸਭ ਤੋਂ ਵੱਡਾ ਆਸ਼ਿਕ ਗੁਰੂ ਕਾ ਸਿੱਖ ਕੀ ਫਰਮਾਉਂਦੇ ਹਨ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ, ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh

ਦਿੱਤਾ ਵਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀ ਦਾ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ ਸੱਚ ਅਤੇ ਅਣਖ ਦੀ ਹਿਫਾਜ਼ਤ ਵਾਸਤੇ ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਗਿੱਠ ਨਿਉ ਕੇ ਸਜਦਾ ਕੀਤਾ ਤਾਂ ਉਸ ਵਕਤ ਧਰਤੀ ਦੀ ਧੌਣਵੀ ਮਾਣ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਇੱਕ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਗੁਰੂ ਅਰਜਨ ਦੇਵ ਜੀ ਦਾ ਕਾਤਿਲ ਦਰਅਸਲ ਜਹਾਂਗੀਰ ਹੀ ਸੀ, ਪਰ ਜਹਾਂਗੀਰ ਤੋਂ ਇਲਾਵਾ ਮੁਰਤਜ਼ਾ ਖਾਂ ਤੇ ਚੰਦੂ ਦਾ ਵੀ ਹੱਥ ਸੀ। ਚੰਦੂ ਬਾਦਸ਼ਾਹ ਜਹਾਂਗੀਰ ਦਾ ਸ਼ਾਹੀ ਦੀਵਾਨ ਸੀ। ਜਦੋਂ ਚੰਦੂ ਦੀ ਧੀ ਮੁਟਿਆਰ ਹੋਈ ਤਾਂ ਉਸਨੇ ਆਪਣੀ ਧੀ ਵਾਸਤੇ ਚੰਗਾ ਵਰ ਘਰ ਲੱਭਣ ਲਈ ਇੱਕ ਪਾਂਧੇ ਤੇ ਇੱਕ ਨਾਈ ਨੂੰ ਜੋ ਕੁਝ ਸਮਝਾ ਕੇ ਤੋਰਿਆ ਉਹਨਾਂ ਬੋਲਾਂ ਨੂੰ ਢਾਡੀ ਜੱਥਾ ਹੇ ਕਿਉਂ ਦੱਸਦਾ ਹੈ।

ਪਰ ਘਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਚੰਦੂ ਦਾ ਹੁਕਮ ਮੰਨ ਕੇ ਦੋਵੇਂ ਪਾਂਧਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ

ਗੁਰੂ ਜੀ ਦੀ ਤਾਰੀਫ ਦੀ ਗੱਲ ਸੁਣ ਕੇ ਚੰਦੂ ਦੀਵਾਨ ਖੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਰੋਲ ਕਚੋਲਾ ਦੇ ਮਹਾਂਵਾਕ ਅਨੁਸਾਰ ਚੰਦੂ ਦੀਵਾਨ ਕਹਿਣ ਲੱਗਾ, ਉਹ ਕਿੱਥੇ ਮੈਂ ਸ਼ਾਹੀ ਦੀਵਾਨ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ, ਕਿੱਥੇ ਰਾਜਸੀ ਸ਼ਕਤੀਆਂ ਤੇ ਕਿੱਥੇ ਸਾਧਾਂ ਦਾ ਡੇਰਾ, ਉਹ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ। ਚੰਦੂ ਦੀਵਾਨ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਮੁਤਾਬਕ ਚੋਣ ਠੀਕ ਨਹੀਂ ਕੀਤੀ, ਪਰ ਫਿਰ ਵੀ ਮੈਂ ਤੁਹਾਡਾ ਮਾਨ ਨਹੀਂ ਤੋੜਦਾ, ਜਾਓ ਜਾ ਕੇ ਸਗਨ ਪਾ ਆਓ। ਇਹ ਸਾਰੀਆਂ ਗੱਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣ ਲਈਆਂ। ਉਹਨਾਂ ਦਾ ਮਨ ਬੜਾ ਪਰੇਸ਼ਾਨ ਹੋਇਆ, ਕਿਉਂਕਿ ਸੱਚਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਾਨੋ ਘੂਰ ਕੇ ਪਿਛਾਂ ਹਟਾਉਂਦਾ ਏ, ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ, ਹੰਝੂ ਵੇਖ ਕੇ ਕਾਸ ਤੋਂ ਹੱਸਦਾ ਏ, ਜੇ ਤੂੰ ਰੋਂਦਿਆਂ ਨੂੰ ਨਹੀਂ ਵਰਾਉਣ ਜੋਗਾ, ਕਾਨੋ ਦੁੱਖ ਦੇ ਦਿਲਾਂ ਨੂੰ ਦੁਖਾਉਂਦਾ ਏ, ਜੇ ਤੂੰ ਜ਼ਖਮਾਂ ਤੇ ਮਲਮ ਨਹੀਂ ਲਾਉਣ ਜੋਗਾ, ਕਾਨੋ ਬੰਦਿਆ ਕੂੜ ਵਿਹਾਸਦਾ ਏ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਇੱਕ ਚਿੱਠੀ ਲਿਖ ਕੇ ਹੇ ਕਿਉਂ ਭੇਜੀ ਆਵੇ।

ਮਾਂਦਾ ਤੇ ਨਾਈ ਸਗਨ ਲੈ ਕੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸਾਹਿਬਜ਼ਾਦੇ ਦੀ ਕੁੜਮਾਈ ਦੀ ਤਿਆਰੀ ਆਰੰਭ ਕਰ ਦਿੱਤੀ। ਵੱਡਾ ਸਾਰਾ ਪੰਡਾਲ ਸਜਾਇਆ ਗਿਆ। ਗੁਰੂ ਸਾਹਿਬ ਸੰਗਤਾਂ ਵਿੱਚ ਬਿਰਾਜਮਾਨ ਹੋ ਗਏ। ਜਿਸ ਵਕਤ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਪਾਂਧਾ ਸਾਹਿਬਜ਼ਾਦੇ ਦੀ ਝੋਲੀ ਵਿੱਚ ਸਗਨ ਪਾਉਣ ਲੱਗਿਆ ਤਾਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆਂ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਹਿ ਉਹ ਬੋਲ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੇ ਕਿਉਂ ਰੱਖਦਾ ਹੈ।

ਇਹ ਹੈ ਗੁਰ ਸਿੱਖੀ ਜੋ ਭਾਈ ਸ਼ਾਹ ਭਾਈ ਗੁਰਦਾਸ ਜੀ ਦੱਸ ਰਹੇ ਹਨ। ਛੇਵਾਂ ਨਿਯਮ ਹੈ ਥੋੜਾ ਸਮੇਂ ਥੋੜਾ ਹੀ ਖਾਵੇ, ਕਿਉਂਕਿ ਅੰਮ੍ਰਿਤ ਵੇਲੇ ਜਾਗ ਉਨ੍ਹਾਂ ਨੂੰ ਹੀ ਆਉਂਦੀ ਹੈ ਜੋ ਅਲਪ ਆਹਾਰ ਕਰਦੇ ਹਨ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਅਲਪ ਆਹਾਰ ਕਰੇਗਾ ਤੇ ਅੰਮ੍ਰਿਤ ਵੇਲੇ ਜਾਗ ਆਵੇਗੀ, ਇਸ ਲਈ ਥੋੜਾ ਸਮੇਂ ਥੋੜਾ ਹੀ ਖਾਵੇ। ਗੁਰਸਿੱਖੀ ਦੀ ਪਹਿਲੀ ਪੌੜੀ ਹੀ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦੀ ਹੈ। ਜਿਹਦਾ ਅੰਮ੍ਰਿਤ ਵੇਲਾ ਨਹੀਂ ਹੈ ਸਾਧ ਸੰਗਤ, ਉਹ ਜੇ ਸਿੱਖ ਨਹੀਂ ਬਣਿਆ ਸਿੱਖੀ ਦੂਰ ਹੈ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖੀ ਆਰੰਭ ਹੁੰਦੀ ਹੈ। ਹਜ਼ੂਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤੇ ਫਿਰ ਸਾਧ ਸੰਗਤ ਦੀ ਗੁਫਾ ਵਿਚ ਬਹਿ ਕੇ ਕੀਰਤਨ ਦੀਆਂ ਸਮਾਧੀਆਂ ਲਾ ਕੇ ਜਪਦੇ ਹਨ ਸ੍ਰੀ ਵਾਹਿਗੁਰੂ। ਭਾਈ ਸਾਹਿਬ ਐਸੇ ਗੁਰਸਿੱਖਾਂ ਲਈ ਦੱਸਦੇ ਹਨ ਕਿ ਗੁਰਮੁਖ ਸੋਈ ਸਹਿਜ ਸਮਾਵੇ। ਐਸੇ ਗੁਰਮੁਖਾਂ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਹਿਜ ਅਵਸਥਾ ਕੀ ਹੈ? ਜਿੱਥੇ ਵੀ ਵਿਚਰ ਰਿਹਾ, ਕਾਰੋਬਾਰ ਵਿਚ ਲੱਗਿਆ ਹੋਇਆ, ਚਾਹੇ ਕਿਸੇ ਨਾਲ ਕੋਈ ਵਚਨ ਕਰ ਰਿਹਾ, ਚਾਹੇ ਘਰ ਬੈਠਾ ਹੈ, ਚਾਹੇ ਸੌ ਰਿਹਾ ਹੈ, ਮਨ ਕਰਕੇ ਉਹ ਗੁਰੂ ਚਰਨਾਂ ਦੇ ਵਿਚ ਵਸ ਰਿਹਾ, ਇਹ ਸਹਿਜ ਅਵਸਥਾ ਹੈ। ਆਠ ਪਹਿਰ ਪ੍ਰਭ ਵਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਕਰਕੇ ਗੁਰੂ ਕੀ ਹਜੂਰੀ ਵਿਚ ਵਸਣ ਦੀ ਅਵਸਥਾ ਨੂੰ ਸਹਿਜ ਅਵਸਥਾ ਆਖੇ। ਇਸ ਲਈ ਭਾਈ ਸਾਹਿਬ ਕਹਿੰਦੇ ਹਨ, ਮੈਂ ਐਸੇ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਇਹ 6 ਨਿਯਮ ਹਨ। ਆਓ ਸਾਰੇ ਪਿਆਰ ਨਾਲ ਜਪੀ।

ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਣ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਵਕਤ ਲਈ ਇਹ ਆਪਦੀ ਨਜ਼ਰੇ ਕਰਮ ਹੈ ਕਿ ਆਪ ਅੰਮ੍ਰਿਤ ਬਾਣੀ ਆਬੇ ਹਯਾਤ ਸਾਡੇ ਮਿੱਟੀ ਦੇ ਕਸੋਰਿਆਂ ਵਿੱਚ ਪੀਣ ਲਈ ਅਮਾਦਾ ਹੋਏ ਹੋ। ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ, ਜੋ ਵੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਆਪ ਦਰਬਾਰੀ ਕਾਨੜਾ ਸੁਣੋਗੇ। ਇਹ ਕਾਨੜੇ ਦੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ।

ਬਹੁਤ ਬਖਸ਼ੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹੀ ਹੁੰਦਾ ਹੈ। ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਸਵੇਰੇ ਉੱਠਣ ਤੋਂ ਜਦੋਂ ਸਾਡੀ ਅੱਖ ਖੁੱਲਦੀ ਹੈ ਉਸ ਤੋਂ ਲੈ ਕੇ ਰਾਤ ਨੂੰ ਜਦੋਂ ਅਸੀਂ ਬਿਸਤਰ ਦੇ ਵਿੱਚ ਚਲੇ ਜਾਂਦੇ ਹਾਂ

ਨੀਂਦ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਜਿਤਨੇ ਸਾਨੂੰ ਐਕਸਪੀਰੀਐਂਸਿਸ ਹੁੰਦੇ ਹਨ ਉਹ ਤਕਰੀਬਨ ਹਰੇਕ ਮਨੁੱਖ ਦੇ ਮੋਰ ਔਰ ਲੈਸ ਸਮਾਨ ਹੀ ਹਨ। ਅਸੀਂ ਖਾਂਦੇ ਹਾਂ, ਅਸੀਂ ਪੀਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਕਾਰੋਬਾਰ ਦੀ ਦੁਨੀਆ ਦੇ ਵਿੱਚ

ਬਰੀਫ ਜਿਹਾ ਇਸਦਾ ਅਰਥ ਕਹਿੰਦੇ ਹਨ ਮੇਰਾ ਮਨ ਇੱਕ ਹੀ ਪ੍ਰੇਮ ਮੰਗੇ ਉਸ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗਦਾ ਹੈ ਅੰਦਰ ਇੱਕ ਹੀ ਚੀਜ਼ ਦੀ ਬਸ ਖਾਹਿਸ਼ ਹੈ ਦੇਖ ਆਇਓ ਸਰਬ ਥਾਨ ਦੇਸ ਪ੍ਰਿਆ ਰੋਮ ਨਾ ਸੰਸਰ ਲਾਗੇ ਅਤੇ ਮੇਰੇ ਪਿਆਰੇ ਦੇ ਰੋਮ ਵਰਗਾ ਵਾਲ ਵਰਗਾ ਵੀ ਹੋਰ ਕੋਈ ਨਹੀਂ ਹੈ ਮੈਂ ਸਾਰੀ ਦੁਨੀਆਂ ਦੇ ਵਿੱਚ ਦੇਖ ਚੁੱਕਾ ਪ੍ਰਿਆ ਰੋਮ ਨਾ ਸੰਸਰ ਲਾਗੇ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਕਹਿੰਦੇ ਹਨ ਮੈਂ ਬਹੁਤ ਸਾਰੇ ਖਾਣੇ ਪੀਣੇ ਵੀ ਖਾ ਕੇ ਦੇਖ ਲਏ ਹਨ ਅਤੇ ਬੜੇ ਕੱਪੜੇ ਕੁਪੜੇ ਵੀ ਹੰਢਾ ਕੇ ਦੇਖ ਲਏ ਹਨ ਲੇਕਿਨ ਹੁਣ ਕਹਿੰਦੇ ਮੇਰੀ ਰੁਚੀ ਨਹੀਂ ਰਹਿ ਗਈ ਇਹਨਾਂ ਚੀਜ਼ਾਂ ਦੇ ਵਿੱਚ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਰੁਚਾਂਗੇ ਦਾ ਭਾਵ ਹੁੰਦਾ ਰੁਚੀ ਕਹਿੰਦੇ ਹੁਣ ਮੇਰੀ ਦ੍ਰਿਸ਼ਟੀ ਮੇਰੀ ਰੁਚੀ ਇਹਨਾਂ ਤਮਾਮ ਚੀਜ਼ਾਂ ਤੋਂ ਉੱਚੀ ਉੱਠ ਚੁੱਕੀ ਹੈ ਮੇਰੀ ਰੁਚੀ ਹੁਣ ਕਿਸੇ ਹੋਰ ਕਿਸੇ ਕਿਸਮ ਦੀ ਬਣ ਗਈ ਹੈ ਮੇਰੀ ਰੁਚੀ ਦੇ ਵਿੱਚ ਸਿਰਫ ਇੱਕ ਉਸ ਆਪਣੇ ਪਿਆਰੇ ਦੀ ਯਾਦ ਦੀ ਲਗਨ ਬਣੀ ਰਹਿੰਦੀ ਹੈ ਤਿੰਸਿਓ ਦ੍ਰਿਸ਼ਟ ਨਾ ਕਰੇ ਰੁਚਾਂਗੇ ਹਰ ਰਸ ਚਾਹੇ ਮੇਰਾ ਅੰਦਰ ਉਸ ਆਤਮਕ ਅਵਸਥਾ ਦਾ ਹੀ ਆਨੰਦ ਅਤੇ ਰਸ ਚਾਹੁੰਦਾ ਹੈ ਪ੍ਰਿਆ ਪ੍ਰਿਆ ਮੁਖ ਤੇਰੇ ਅਤੇ ਮੇਰੀ ਜ਼ਬਾਨ ਦੇ ਵਿੱਚੋਂ ਜਦੋਂ ਵੀ ਕੋਈ ਲਫ਼ਜ਼ ਨਿਕਲਦਾ ਹੈ ਉਸ ਪ੍ਰਭੂ ਪਿਆਰੇ ਦੇ ਸੰਬੰਧ ਦੇ ਵਿੱਚ ਹੀ ਨਿਕਲਦਾ ਹੈ ਹਰ ਰਸ ਚਾਹੇ ਪ੍ਰਿਆ ਪ੍ਰਿਆ ਮੁਖ ਤੇਰੇ ਜੋ ਅਲ ਕਮਲਾ ਲੋਭਾਂਗੇ ਜਿਸ ਤਰ੍ਹਾਂ ਕਹਿੰਦੇ ਹਨ ਪੌਰਾ ਕਮਲ ਦੇ ਉੱਤੇ ਹਰ ਵੇਲੇ ਜੋ ਗੁੰਜਾਰ ਪਾਉਂਦਾ ਰਹਿੰਦਾ ਹੈ ਕਮਲ ਦੇ ਉੱਤੇ ਹੀ ਉਹ ਖੇਡਦਾ ਰਹਿੰਦਾ ਹੈ ਇਸ ਤਰ੍ਹਾਂ ਮੇਰਾ ਮਨ ਵੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਉਸ ਰਾਮ ਪਿਆਰੇ ਦਾ ਪੌਰਾ ਬਣ ਗਿਆ ਇਹ ਅਵਸਥਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਸ਼ਬਦ ਦੇ ਦੁਆਰਾ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਹੈ ਇੱਕ ਪ੍ਰਮਾਣ

ਕਹਿੰਦੇ ਹਨ ਉਸ ਇਨਸਾਨ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਉਸ ਇਨਸਾਨ ਦੇ ਅੰਦਰ ਪਰਮਾਤਮਾ ਦਾ ਟਿਕਾਣਾ ਹੈ, ਉਸ ਇਨਸਾਨ ਦੇ ਅੰਦਰ ਰੱਬ ਹੀ ਰੱਬ ਹੈ। ਕਿਸ ਇਨਸਾਨ ਦੇ ਅੰਦਰ? ਜੇ ਮਾਇਆ ਮਮਤਾ ਤਜੀ ਸਭ ਤੇ ਪਹਿਓ ਉਦਾਸ, ਮੇਰਾ ਬਹੁਤ ਪਿਆਰ ਦੇ ਨਾਲ, ਨਿਮਰਤਾ ਦੇ ਨਾਲ, ਸਤਿਕਾਰ ਦੇ ਨਾਲ ਆਪ ਸਭਨਾ ਤੇ ਇੱਕ ਸਵਾਲ ਹੈ। ਇਸ ਸਵਾਲ ਦੇ ਦੁਆਰਾ ਮੈਂ ਇੱਕ ਜੋ ਸਟਿਮੂਲਸ ਦੇਣਾ ਚਾਹੁੰਦਾ, ਇਸ ਸਵਾਲ ਦੇ ਨਾਲ ਮੈਂ ਆਪਣੀਆਂ ਸਾਰਿਆਂ ਦੀਆਂ ਚੇਤਨਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਸਾਡੇ ਜੀਵਨ ਨੂੰ ਇੱਕ ਖਾਸ ਕਿਸਮ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਨ। ਉਹ ਰਸਤਾ ਹੈ ਉੱਚਿਆਂ ਉੱਠਣ ਦਾ, ਉਹ ਰਸਤਾ ਹੈ ਸਰੀਰ ਦੇ ਤਲ ਤੋਂ ਉੱਚੇ ਉੱਠਣ ਦਾ, ਉਹ ਰਸਤਾ ਹੈ ਆਤਮਕ ਜੀਵਨ ਦਾ, ਉਹ ਰਸਤਾ ਹੈ ਗੁਰਮਤ ਦਾ, ਉਹ ਰਸਤਾ ਹੈ ਗੁਰਬਾਣੀ ਨੂੰ ਫਾਲੋ ਕਰਨ ਦਾ, ਉਹ ਰਸਤਾ ਹੈ ਜ਼ਿੰਦਗੀ ਦੇ ਵਿੱਚ ਡਿਸਿਪਲਿਨ ਲਿਆਉਣ ਦਾ, ਉਹ ਰਸਤਾ ਹੈ ਜ਼ਿੰਦਗੀ ਨੂੰ ਇਵਾਲਵ ਕਰਨ ਦਾ। ਅਤੇ ਉਸ ਰਸਤੇ ਉੱਤੇ ਚੱਲਣ ਵਾਲੇ ਇਨਸਾਨ ਦੀ ਜੋ ਸੁਰਤ ਹੈ ਉਹ ਛੋਟੇ ਛੋਟੇ ਸਵਾਦਾਂ ਦੇ ਵਿੱਚੋਂ ਨਿਕਲ ਜਾਂਦੀ ਹੈ। ਇਹਨਾਂ ਤੁੱਛ ਜਿਹੇ ਦੁਨਿਆਵੀ ਸਵਾਦ ਉਸਨੂੰ ਜੋ ਹਨ ਲੁਭਾ ਨਹੀਂ ਸਕਦੇ, ਉਸ ਨੂੰ ਇਹਨਾਂ ਦੀ ਖਿੱਚ ਜਾਂ ਕਸ਼ਿਸ਼ ਨਹੀਂ ਰਹਿ ਜਾਂਦੀ, ਉਸ ਨੂੰ ਕਿਸੇ ਉੱਚੀ ਮਹਾਨ ਅਟਰਨਲ ਚੀਜ਼ ਦੀ ਜੋ ਉਹ ਖਿੱਚ ਪੈਦਾ ਹੋ ਜਾਂਦੀ। ਉਸ ਦੇ ਮੁਤਲਕ ਬਾਣੀ ਨੇ ਆਖਿਆ, ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਇਸ ਦਾ ਅਰਥ ਇਹ ਨਹੀਂ ਕਿ ਉਹ ਸਾਰਿਆਂ ਨੂੰ ਛੱਡ ਕੇ ਚਲੇ ਜਾਂਦਾ, ਨਹੀਂ, ਰਹਿੰਦਾ ਵਿੱਚ ਹੀ ਹੈ, ਲੇਕਿਨ ਲਗਨ ਅੰਦਰਲੀ ਕਿਸੇ ਹੋਰ ਪਾਸੇ ਦੀ ਹੋ ਜਾਂਦੀ ਹੈ, ਸੁਰਤ ਜੋ ਹੈ ਉਹ ਕਿਸੇ ਹੋਰ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ, ਰੁਚੀ ਜੋ ਹੈ ਬਦਲ ਜਾਂਦੀ ਹੈ। ਸਾਡੀ ਰੁਚੀ ਖਾਣੇ 'ਚ, ਪਹਿਨਣ 'ਚ, ਬੋਲਣ 'ਚ ਅਤੇ ਦੁਨਿਆਵੀ ਗੋਰਖ ਧੰਦਿਆਂ ਦੇ ਵਿੱਚ ਹੀ ਉਲਝੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਮਿਲ ਮਾਇਆ ਸੁਰਤ ਗਵਾਈ, ਸਾਡੀ ਜੋ ਸੁਰਤੀ ਹੈ ਉਹ ਮਾਇਆ ਦੇ ਵਿੱਚ ਮਿਲ ਕੇ ਗੁਆਚੀ ਰਹਿੰਦੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਭਉ ਨਾਨਕ ਸੁਨ ਰੇ ਮਨਾ ਤੇ ਕਤ ਬ੍ਰਹਮ ਨਿਵਾਸ। ਕਹਿੰਦੇ ਹਨ ਉਹ ਇਨਸਾਨ ਬਹੁਤ ਭਾਗਸ਼ੀਲ ਹੈ ਜਿਸ ਦਾ ਚਿੱਤ ਜੋ ਹੈ ਦੁਨੀਆਂ ਦੇ ਵਿੱਚ ਰਹਿੰਦਾ ਰਹਿੰਦਾ ਹੀ ਗੁਰੂ ਦੀ ਮਤ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਇਹਨਾਂ ਤਮਾਮ ਪਦਾਰਥਕ ਦੁਨਿਆਵੀ ਸਵਾਦਾਂ ਦੇ ਵਿੱਚੋਂ ਉੱਠ ਕੇ, ਉੱਚਾ ਉੱਠ ਕੇ ਜਿਸ ਦੀ ਰੁਚੀ ਜੋ ਹੈ ਇਹਨਾਂ ਚੀਜ਼ਾਂ ਵੱਲੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੁਰੂ ਦੀ ਮਤ ਦੇ ਵੱਲ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀਆਂ ਚੀਜ਼ਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਵੱਲੋਂ ਅਸੀਂ ਉਪਰਾਮ ਹੋਣੇ ਸ਼ੁਰੂ ਹੋ ਜਾਂਦੇ ਹਾਂ, ਅਤੇ ਜਿਸ ਪਾਸੇ ਵੱਲ ਨੂੰ ਸਾਡੀ ਰੁਚੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਨਾ ਮਿਲੇ ਤਾਂ ਸਾਡੇ ਦਿਲ ਅੰਦਰ ਇੱਕ ਉਦਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਬਾਣੀ ਦਾ ਇੱਕ ਖਾਸ ਨੁਕਤਾ ਆਪ ਜੀ ਦੇ ਸਾਹਮਣੇ ਮੈਂ ਰੱਖਣ ਲੱਗਾ ਹਾਂ। ਕਹਿੰਦੇ ਹਨ ਬਿਨ ਬੈਰਾਗ ਨਾ ਛੂਟ ਸਮਾਇਆ, ਜਿਤਨੀ ਦੇਰ ਤੱਕ ਸਾਡੇ ਅੰਦਰ ਬੈਰਾਗ ਨਹੀਂ ਆਉਂਦਾ ਉਤਨੀ ਦੇਰ ਤੱਕ ਅਸੀਂ ਮਾਇਆ ਤੋਂ ਹੀ ਪਰੇ ਨਹੀਂ ਜਾ ਸਕਦੇ। ਮਾਇਆ ਦਾ ਜੋ ਗਲਵਾ ਸਾਡੇ ਉੱਤੇ ਹੈ ਉਸ ਦੇ ਵਿੱਚ ਅਸੀਂ ਆਜ਼ਾਦ ਨਹੀਂ ਹੋ ਸਕਦੇ। ਅਸੀਂ ਇਹ ਦੇਖਣਾ ਹੈ ਕਿ ਸਾਡੇ ਅੰਦਰ ਬੈਰਾਗ ਹੈ ਜਾਂ ਨਹੀਂ ਹੈ। ਬੈਰਾਗ ਬਹੁਤ ਉੱਚੀ ਅਵਸਥਾ ਹੈ, ਲੇਕਿਨ ਆਓ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਨੂੰ ਸੱਚਮੁੱਚ ਵੈਰਾਗ ਬਖਸ਼ਣ। ਵੈਰਾਗ ਇੱਕ ਐਸੀ ਦੌਲਤ ਹੈ, ਇੱਕ ਫਰੀਦ ਸਾਹਿਬ ਦਾ ਸ਼ਲੋਕ ਉਚਾਰਨਾ ਸੁਣਾਉਣਾ ਆਪ ਨੂੰ। ਕਹਿੰਦੇ ਹਨ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿੰਦੇ ਜਿਸ ਤਨ ਦੇ ਅੰਦਰ ਬਿਰਹੋ ਨਹੀਂ, ਜਿਸ ਤਨ ਦੇ ਅੰਦਰ ਵੈਰਾਗ ਨਹੀਂ, ਕਹਿੰਦੇ ਹਨ ਉਹ ਤਨ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮਸਾਣਾ ਦੀ ਧਰਤੀ ਹੋਵੇ। ਕਿ ਅਸੀਂ ਸਾਰੇ, ਸਾਡੇ ਸਾਰਿਆਂ ਪਾਸ ਤਨ ਹੈ, ਲੇਕਿਨ ਕਿਤੇ ਸਾਡੇ ਤਨ ਮਸਾਣਾ ਦੀ ਧਰਤੀ ਵਰਗੇ ਹੀ ਤਾਂ ਨਹੀਂ ਹਨ? ਅਗਰ ਸਾਡੇ ਅੰਦਰ ਵੈਰਾਗ ਨਹੀਂ ਹੈ, ਅਗਰ ਸਾਡੀ ਜ਼ਬਾਨ ਸਿਰਫ ਖਾਣਿਆਂ ਦੇ ਚਸਕਿਆਂ ਦੇ ਨਾਲ ਹਾਲੇ ਨਹੀਂ ਭਰੀ, ਤਾਂ ਫਿਰ ਸਾਡਾ ਤਨ ਜੋ ਹੈ ਇਹ ਮਸਾਣਾ ਦੀ ਧਰਤੀ ਵਰਗਾ ਹੀ ਹੈ। ਅਗਰ ਸਾਡਾ ਇਹ ਸਰੀਰ
ਦੁਨਿਆਵੀ ਸੁੱਖਾਂ ਅਤੇ ਭੋਗਾਂ ਸਾਡਾ ਜੋ ਮਨ ਹੈ ਇਹ ਮੋਹ ਮਾਇਆ ਮਮਤਾ ਦੇ ਵਿੱਚੋਂ ਹੀ ਹਾਲੇ ਉੱਚਾ ਨਹੀਂ ਉੱਠਿਆ ਤਾਂ ਫਿਰ ਸਾਡਾ ਤਨ ਜੋ ਹੈ ਇਹ ਵੈਰਾਗ ਤੋਂ ਹੀਣਾ ਹੈ ਅਤੇ ਵੈਰਾਗ ਤੋਂ ਹੀਣੇ ਤਨ ਨੂੰ ਗੁਰਬਾਣੀ ਕਹਿੰਦੀ ਹੈ ਸੋ ਤਨ ਜਾਣ ਮਸਾਣ। ਲੇਕਿਨ ਜਿਨ੍ਹਾਂ ਤਨਾਂ ਦੇ ਵਿੱਚ ਵੈਰਾਗ ਆ ਜਾਂਦਾ ਹੈ ਉਹਨਾਂ ਦੇ ਵਾਸਤੇ ਬਾਣੀ ਦਾ ਇੱਕ ਸ਼ਲੋਕ ਹੈ, ਕਹਿੰਦੇ ਨੇ ਜਾਂ ਭਾਉ ਪਾਏ ਆਪਣਾ ਵੈਰਾਗ ਉਪਜੇ ਮਨ ਆਏ। ਵੈਰਾਗੇ ਤੇ ਹਰ ਪਾਈਏ, ਵੈਰਾਗੇ ਤੇ ਹਰ ਪਾਈਏ, ਹਰ ਸਿਉ ਰਹੇ ਸਮਾਏ। ਤੋ ਅਖੀਰ ਦੇ ਵਿੱਚ ਗੁਰੂ ਸਾਹਿਬ ਦਾ ਇੱਕ ਜੋ ਦੋ ਲਾਈਨਾਂ ਦਾ ਪੰਕਤੀਆਂ ਦਾ ਇੱਕ ਉਚਾਰਨ ਆਪ ਜੀ ਦੇ ਸਾਹਮਣੇ ਰੱਖ ਕੇ ਮੈਂ ਸਮਾਪਤ ਕਰਦਾ ਹਾਂ। ਗੁਰੂ ਸਾਹਿਬ ਕਹਿੰਦੇ ਸੇ ਗਾਵੈ ਜਿਨ ਮਸਤਕ ਭਾਗ ਹੈ, ਸੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ। ਇੱਥੇ ਉਹਨਾਂ ਨੇ ਬਹੁਤ ਗਹਿਰੀ ਗੱਲ ਕਹੀ ਹੈ। ਕਹਿੰਦੇ ਹਨ ਜਿਨ੍ਹਾਂ ਦੇ ਅੰਦਰ ਬਹੁਤ ਗੁਰੂ ਦਾ ਪ੍ਰਭੂ ਪਰਮਾਤਮਾ ਦਾ ਪਿਆਰ ਹੈ, ਉਹੀ ਉਹ ਪਿਆਰ ਅਤੇ ਵੈਰਾਗ ਦੇ ਵਿੱਚ ਆ ਕੇ ਗਾਉਂਦੇ ਹਨ ਅਤੇ ਉਹਨਾਂ ਦਾ ਗਾਣਾ ਹੀ ਜੋ ਹੈ ਕਹਿੰਦੇ ਹਨ ਉਹ ਸਫਲਾ ਹੈ। ਤੇ ਗਾਵੈ ਜਿਨ ਮਸਤਕ ਭਾਗ ਹੈ ਪਾਏ ਸੱਚੇ ਵੈਰਾਗ, ਅੰਦਿਨ ਰਾਤੇ ਗੁਣ ਰਵੇ ਨਿਰਭਉ ਗੁਰ ਲਿਵ ਲਾਗ। ਸਾਰੀ ਜ਼ਿੰਦਗੀ ਦੇ ਵਿੱਚ ਚਾਹੇ ਕੁਛ ਵੀ ਕਰਨ, ਉਹਨਾਂ ਦੀ ਜੋ ਲਿਵ ਹੈ ਉਹ ਹਮੇਸ਼ਾ ਗੁਰੂ ਦੇ ਨਾਲ ਲੱਗੀ ਰਹਿੰਦੀ ਹੈ। ਤੋ ਆਓ ਅਸੀਂ ਸਾਰੇ ਆਪੋ ਆਪਣੇ ਜੀਵਨ ਨੂੰ ਪੜਤਾਲਿਆ ਕਰੀਏ, ਇਸ ਦਾ ਲੇਖਾ ਜੋਖਾ ਕਰਿਆ ਕਰੀਏ, ਆਪਣੇ ਅੰਦਰ ਨੂੰ ਥੋੜਾ ਐਗਜ਼ਾਮਿਨ ਕਰਿਆ ਕਰੀਏ ਕਿ ਸਾਡੇ ਅੰਦਰ ਗੁਰੂ ਦਾ ਵੈਰਾਗ ਹੈ, ਸਾਡੇ ਅੰਦਰ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਜੋ ਪ੍ਰੇਮ ਭਰੀ ਅਵਸਥਾ ਦੱਸੀ ਗਈ ਹੈ ਕਿ ਅਸੀਂ ਉਸ ਕਿਸਮ ਦੀ ਅਵਸਥਾ ਦੇ ਮਾਲਕ ਹਾਂ ਜਾਂ ਅਸੀਂ ਸਿਰਫ ਸੁਣਨ ਸੁਣਾਉਣ ਵਾਲਿਆਂ ਤੱਕ ਹੀ ਹਾਂ। ਅਗਰ ਉੱਥੋਂ ਤੱਕ ਹੀ ਹਾਂ ਤੇ ਆਓ ਅਗਾਂਹ ਵਧਣ ਦੀ ਕੋਸ਼ਿਸ਼ ਕਰੀਏ। ਉਨਹੋ ਨਾ ਕਾਕਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ। ਕਬੀਰ ਸਾਹਿਬ ਕਹਿੰਦੇ ਨੇ ਇਹ ਕਾਂ ਉੜ ਮਤੇ ਕਿਤੇ ਮੇਰਾ ਪਿਆਰਾ ਆਉਂਦਾ ਹੋਵੇ। ਅਸੀਂ ਇਹ ਗੱਲਾਂ ਨੂੰ, ਇਹਨਾਂ ਸ਼ਬਦਾਂ ਨੂੰ ਸੁਣਦੇ ਸੁਣਦੇ ਆਪਣੇ ਅੰਦਰ ਦੇਖੀਏ, ਕਿਤੇ ਖਾਲੀ ਹੀ ਤਾਂ ਨਹੀਂ, ਕਿਤੇ ਸਖਣੇ ਹੀ ਤਾਂ ਨਹੀਂ। ਗੁਰੂ ਸਾਹਿਬ ਨੇ ਕਿਹਾ ਅੰਦਰ ਖਾਲੀ ਪ੍ਰੇਮ ਬਿਨ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਇਹ ਤਨ ਤੇ ਸਿਰਫ ਕਹਿੰਦੇ ਨੇ ਇੱਕ ਛਾਰ ਦੀਆਂ ਸਵਾਹ ਦੀਆਂ ਮੁੱਠਾਂ ਹਨ ਜਿਨ੍ਹਾਂ ਦੇ ਅੰਦਰ ਰੱਬ ਦਾ, ਗੁਰੂ ਦਾ, ਅਕਾਲ ਪੁਰਖ ਵਾਹਿਗੁਰੂ ਦਾ ਵੈਰਾਗ ਅਤੇ ਪ੍ਰੇਮ ਅਤੇ ਭਾਵ ਨਹੀਂ ਹੈ।

ਅਖੀਰਲੀ ਲਾਈਨ ਦੇ ਵਿੱਚ ਜੋ ਕਬੀਰ ਜੀ ਨੇ ਸ਼ਬਦ ਨੂੰ ਕੰਕਲੂਡ ਕੀਤਾ ਹੈ ਉਹ ਕਹਿਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਕਹੇ ਕਬੀਰ ਜੀਵਨ ਪਦ ਕਾਰਨ, ਜੀਵਨ ਪਦ ਦਾ ਭਾਵ ਕਿ ਜੀਵਨ ਦੀ ਅਸਲ ਮੰਜ਼ਲ, ਅਸਲ ਪਦਵੀ, ਅਸਲ ਰੁਤਬਾ। ਕਬੀਰ ਸਾਹਿਬ ਕਹਿੰਦੇ ਨੇ ਇਨਸਾਨ ਅਗਰ ਤੂੰ ਜੀਵਨ ਦਾ ਅਸਲ ਰੁਤਬਾ ਕਰਨਾ ਹੈ, ਹਾਸਲ ਕਰਨਾ ਹੈ, ਤੇ ਕੀ ਕਰ, ਹਰ ਕੀ ਭਗਤ ਕਰੀ ਜੇ, ਬਸ ਆਪਣੀ ਜ਼ਿੰਦਗੀ ਦੇ ਵਿੱਚ ਭਗਤੀ ਦੀ ਅਮੀਰੀ ਲਿਆਓ। ਭਗਤੀ ਨਾ ਹੋਵੇ ਤੇ ਜ਼ਿੰਦਗੀ ਬੜੀ ਗਰੀਬ ਰਹਿੰਦੀ ਹੈ, ਭਗਤੀ ਦੇ ਨਾਲ ਹੀ ਸਾਡਾ ਜੋ ਜੀਵਨ ਅਮੀਰ ਬਣਦਾ ਹੈ। ਕਹਿੰਦੇ ਹਨ

ਇੱਕ ਵਾਰ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜੋ। ਇਹ ਮਨ ਵਿਰਤੀਆਂ ਜਦ ਤੱਕ ਇਕਾਗਰ ਨਹੀਂ ਹੁੰਦੀਆਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ। ਕਿਸੇ ਕੇਂਦਰ ਤੋਂ ਦੂਰ ਰਹਿਣਾ ਹੀ ਮਨ ਦੀ ਪਰੇਸ਼ਾਨੀ ਹੈ ਤੇ ਕਿਸੇ ਦਾ ਮਿਲਾਪ ਹੋ ਜਾਣਾ ਮਨ ਦੀ ਪ੍ਰਸੰਨਤਾ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

ਅੱਗੇ ਤਾਂ ਬੜੀ ਚਾਅ ਨਾਲ ਖੇਲਦਾ ਸੀ, ਤੇ ਕਈ ਵਾਰ ਖੇਲਦਿਆਂ ਖੇਲਦਿਆਂ ਕੋਇਲਾ ਹੋ ਜਾਂਦਾ ਸੀ। ਪਰ ਅੱਜ ਤਾਂ ਸੂਰਜ ਵੀ ਨਹੀਂ ਡੁੱਬਿਆ, ਘਰ ਆ ਗਿਆ, ਚੁੱਪ ਹੈ। ਮਾਂ ਨੇ ਪੁੱਛਿਆ, ਬੇਟਾ ਅੱਗੇ ਜਦੋਂ ਤੂੰ ਖੇਲ ਕੇ ਆਉਣਾ ਤੈਨੂੰ ਭੁੱਖ ਲੱਗਦੀ ਹੈ, ਤੂੰ ਰੋਟੀ ਮੰਗਣਾ ਜਾਂ ਇਹ ਗੱਲ ਕਹਿਣਾ ਕਿ ਮੈਨੂੰ ਪਿਆਸ ਲੱਗੀ ਹੈ ਪਾਣੀ ਪੀਣਾ? ਅੱਜ ਤੈਨੂੰ ਭੁੱਖ ਨਹੀਂ ਲੱਗੀ, ਤੈਨੂੰ ਪਿਆਸ ਨਹੀਂ ਲੱਗੀ, ਪਰ ਇਹ ਅਜੇ ਵੀ ਚੁੱਪ ਹੈ। ਮਾਂ ਹੋਰ ਬੜੀ ਪਰੇਸ਼ਾਨ ਹੈ, ਪਿਆਰ ਕੀਤਾ, ਝੋਲੀ ਵਿੱਚ ਲਿਆ, ਪੁੱਛਿਆ ਅੱਜ ਪਰੇਸ਼ਾਨ ਕਿਉਂ ਹੈ? ਕਿਉਂਕਿ ਇੱਕੋ ਹੀ ਇੱਕ ਤਾਂ ਪੁੱਤਰ ਸੀ। ਤੇ ਜੇ ਮਾਂ ਪੁੱਛਦੀ ਕਿ ਅੱਜ ਤੂੰ ਜਲਦੀ ਕਿਉਂ ਘਰ ਆ ਗਿਆ, ਕਹਿਣ ਲੱਗਾ ਮਾਂ ਕੋਈ ਕਹਿ ਰਿਹਾ ਸੀ ਅੱਜ ਪ੍ਰੇਮ ਸਹਿਤ ਗੱਲ ਲਾਵੇ। ਕੌਣ ਹੈ ਉਹ ਗਲੇ ਲਾਉਣ ਵਾਲਾ? ਮੈਂ ਸੋਚ ਰਿਹਾ ਸੀ ਕਿ ਪਿਤਾ ਦਾ ਸਾਇਆ ਤੇ ਬਚਪਨ ਤੋਂ ਹੀ ਉੱਠ ਗਿਆ ਸਿਰ ਤੋਂ, ਹੁਣ ਕੌਣ ਗਲੇ ਲਾਏਗਾ? ਜਿਨ੍ਹਾਂ ਬੱਚਿਆਂ ਦੇ ਪਿਤਾ ਘਰ ਵਿੱਚ ਹੁੰਦੇ ਨੇ ਉਹ ਖੇਲਣ ਤੋਂ ਬਾਅਦ ਆਪਣੇ ਪਿਤਾ ਦੇ ਗਲੇ ਜਾ ਕੇ ਲੱਗਦੇ ਨੇ।

ਮਾਂ ਨੇ ਸੋਚਿਆ ਕਿ ਇਹ ਗੱਲ ਇਸ ਬੱਚੇ ਦੇ ਦਿਲ ਚ ਬੈਠ ਗਈ ਏ ਕਿ ਕੌਣ ਗਲੇ ਲਾਵੇ। ਇੰਨੇ ਚਿਰ ਨੂੰ ਇੱਕ ਸੁਨੇਹਾ ਮਿਲਿਆ ਬਾਹਰੋਂ ਆਵਾਜ਼ ਆਈ, ਮਾਂ ਦਰਵਾਜ਼ਾ ਖੋਲ। ਬੜਾ ਪਿਆਰਾ ਸ਼ਬਦ ਹੈ ਮਾਂ।

ਦਰਵਾਜ਼ੇ ਦੇ ਵਿਚਕਾਰ ਜਦੋਂ ਮੁਸਲਮਾਨ ਇੰਡੀਆ ਤੇ ਹਮਲਾ ਕਰਿਆ ਕਰਦੇ ਸਨ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਪੈਸੇ ਰੱਖਣ ਦੀ ਥਾਂ ਦਰਵਾਜ਼ੇ ਦੇ ਵਿਚਕਾਰ ਉਸ ਥਾਂ ਨੂੰ ਪੁੱਟ ਕੇ ਤੇ ਜੋ ਕੁਝ ਵੀ ਹੋਣਾ ਥੋੜਾ ਬਹੁਤ ਉਹ ਇੱਕ ਮਿੱਟੀ ਦੇ ਕੁੱਜੇ ਵਿੱਚ ਰੱਖ ਕੇ ਉੱਤੇ ਢੱਕਣ ਦੇ ਕੇ ਤੇ ਫਿਰ ਉਸ ਧਰਤੀ ਨੂੰ ਬੰਦ ਕਰ ਦੇਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਤੇ ਮਾਂ ਕਹਿਣ ਲੱਗੀ, ਬੇਟਾ ਜਦੋਂ ਤੇਰਾ ਪਿਤਾ ਗੁਜ਼ਰਿਆ ਸੀ ਉਦੋਂ ਤੇਰਾ ਪਿਤਾ ਇੱਕ ਟਕਾ ਇਸ ਕੁੱਜੇ ਵਿੱਚ ਰੱਖ ਕੇ ਗਿਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜਦੋਂ ਕੋਈ ਤੇਰੇ ਤੇ ਮੁਸ਼ਕਲ ਬਣ ਆਵੇ ਇਹ ਟਕਾ ਕੱਢ ਕੇ ਤੇ ਵਰਤ ਲਵੇ। ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਇਹੋ ਹੀ ਹੈ ਤੇ ਅਹਿਲਾ ਟਕਾ ਲੈ ਜਾ ਕਿਉਂਕਿ ਖਾਲੀ ਹੱਥ ਨਹੀਂ ਜਾਣਾ। ਤੇ ਜਦੋਂ ਤੂੰ ਅਨੰਦਪੁਰ ਸਾਹਿਬ ਜਾਏਗਾ ਨਾ ਇਹ ਸਾਰੀਆਂ ਸੰਗਤਾਂ ਜਦੋਂ ਭੇਟਾ ਰੱਖ ਲੈਣਗੀਆਂ ਤੂੰ ਸਭ ਤੋਂ ਬਾਅਦ ਵਿੱਚ ਭੇਟਾ ਰੱਖੀ ਕਿਉਂਕਿ ਥੋੜੀ ਜੂ ਹੋਈ। ਤੇ ਕਹਿ ਦੇਵੀ ਸੱਚੇ ਪਾਤਸ਼ਾਹ ਮੇਰੀ ਮਾਂ ਕੋਲ ਇਹੋ ਹੀ ਕੁਝ ਸੀ ਤੇਰਿਆਂ ਚਰਨਾਂ ਵਿੱਚ ਅਰਪਣ ਕਰ ਦਿੱਤਾ। ਆਖਰ ਸਾਤ ਸੰਗਤ ਦੂਜੇ ਦਿਨ ਜਥੇਦਾਰ ਨੇ ਹੁਕਮ ਦੇ ਦਿੱਤਾ ਤਿਆਰੀ ਦਾ, ਸੰਗਤਾਂ ਤਿਆਰ ਹੋ ਗਈਆਂ। ਮਾਂ ਨੇ ਵੀ ਜੋ ਪੁਰਾਣੇ ਕੱਪੜੇ ਸਨ ਨਵੇਂ ਕੱਪੜੇ ਵੀ ਨਾ ਮਾਂ ਕੋਲ ਜੁੜੇ, ਪੁਰਾਣੇ ਹੀ ਕੱਪੜੇ ਪਾ ਕੇ ਜਦੋਂ ਟੋਰਨ ਲੱਗੀ ਤੇ ਬੱਚੇ ਨੇ ਆਖਿਆ ਮਾਂ ਸਾਰਿਆਂ ਨੇ ਤੇ ਨਵੇਂ ਕੱਪੜੇ ਪਾਏ ਹੋਏ ਨੇ, ਮੈਂ ਪੁਰਾਣੇ ਕੱਪੜੇ ਪਾਏ ਨੇ, ਕਿਤੇ ਐਸਾ ਤਾਂ ਨਹੀਂ ਕਿ ਮੇਰੇ ਪੁਰਾਣੇ ਕੱਪੜੇ ਵੇਖ ਕੇ ਮੈਨੂੰ ਗੱਲ ਨਾਲ ਨਾ ਲਾਵੇ। ਤੇ ਮਾਂ ਕਹਿਣ ਲੱਗੀ ਉਹ ਪੁਰਾਣੇ ਕੱਪੜੇ ਵਾਲਿਆਂ ਨੂੰ ਢੂੰਡ ਕੇ ਗੱਲ ਨਾਲ ਲਾਉਂਦਾ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਟੁਰ ਪਈਆਂ ਤੇ ਕੀ ਪੜ੍ਹ ਰਹੇ ਨੇ

ਪੜਦੇ ਜਾ ਰਹੇ ਨੇ। ਪੈਦਲ ਚੱਲਣ ਦਾ ਰਸਤਾ ਸੀ, ਦੋਵਾਂ ਪਾਸੇ ਪਹਾੜੀਆਂ ਨੇ, ਦਰਖਤਾਂ ਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਸੀ। ਸ਼ਾਮਾਂ ਪੈ ਗਈਆਂ ਸਨ। ਜਥੇਦਾਰ ਨੇ ਹੁਕਮ ਦੇ ਦਿੱਤਾ ਕਿ ਰਾਤ ਇੱਥੇ ਹੀ ਕੱਟ ਲਈਏ। ਇੱਕ ਪਾਸੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ, ਦੂਜੇ ਪਾਸੇ ਪਹਾੜੀ ਦੇ ਦਰਖਤ ਸਨ, ਉੱਚੀਆਂ ਉੱਚੀਆਂ ਪਹਾੜੀਆਂ। ਸੰਗਤਾਂ ਨੇ ਇੱਥੇ ਹੀ ਤੰਬੂ ਲਾ ਲਏ। ਤੰਬੂਆਂ ਦੇ ਵਿੱਚ ਦਰੀਆਂ ਵਿਛਾ ਲਈਆਂ ਤੇ ਕੁਝ ਦਰੀਆਂ ਬਾਹਰ ਵਿਛਾ ਲਈਆਂ। ਸਾਰਿਆਂ ਨੇ ਆਪਣੀਆਂ ਆਪਣੀਆਂ ਦਰੀਆਂ ਤੇ ਬਿਸਤਰੇ ਵਿਛਾ ਲਏ। ਇਹ 10 ਸਾਲ ਦਾ ਬੱਚਾ ਕਦੇ ਕਿਸੇ ਤੰਬੂ ਵਿੱਚ ਜਾਂਦਾ, ਕਦੇ ਕਿਸੇ ਤੰਬੂ ਵਿੱਚ ਜਾਂਦਾ। ਮੈਨੂੰ ਕੋਈ ਆਪਣੇ ਨਾਲ ਸਵਾ ਲਵੇ, ਜਿਹੜੇ ਤੰਬੂ ਵਿੱਚ ਜਾਂਦੇ ਅੱਗੋਂ ਆਵਾਜ਼ ਆਉਂਦੀ ਏ, ਕਾਕਾ ਜਗ੍ਹਾ ਨਹੀਂ। ਜਿਹੜੀ ਦਰੀ ਦੇ ਕੋਲ ਜਾਂਦਾ ਕਹਿੰਦੇ ਨੇ ਕਾਕਾ ਥਾਂ ਕੋਈ ਨਹੀਂ। ਖੜਾ ਹੈ ਇੱਕ ਛੋਟੇ ਜਿਹਾ ਦਰਖਤ ਨੂੰ ਗਲਵਕੜੀ ਪਾ ਕੇ ਖੜਾ ਹੋ ਗਿਆ, ਸੋਚ ਰਿਹਾ ਮੈਨੂੰ ਕਿਸੇ ਵੀ ਤੰਬੂ ਵਿੱਚ ਥਾਂ ਨਹੀਂ ਮਿਲੀ, ਮੈਨੂੰ ਕਿਸੇ ਵੀ ਦਰੀ ਤੇ ਥਾਂ ਨਹੀਂ ਮਿਲੀ। ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਥਾਂ ਮਿਲ ਜਾਂਦੀ, ਮੇਰਾ ਪਿਤਾ ਨਾਲ ਹੁੰਦਾ ਤੇ ਮੈਨੂੰ ਕੋਈ ਨਾ ਕੋਈ ਥਾਂ ਮਿਲ ਜਾਂਦੀ। ਮਨ ਵਿੱਚ ਸੋਚ ਰਿਹਾ ਕਿਤੇ ਐਸਾ ਨਾ ਹੋਵੇ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਮੈਨੂੰ ਇਹਨਾਂ ਨੇ ਥਾਂ ਨਹੀਂ ਦਿੱਤੀ। ਕਿਤੇ ਐਸਾ ਨਾ ਹੋਵੇ, ਕਿਤੇ ਮੈਨੂੰ ਉਹੀ ਗੱਲ ਨਾਲ ਨਾ ਲਾਵੇ ਵੀ ਇਹਦਾ ਕੋਈ ਨਹੀਂ। ਆਖਰ ਬੱਚਾ ਸੀ, ਕਿਤਨੀ ਕੁ ਦੇਰ ਤੱਕ ਇਸ ਦਰਖਤ ਨਾਲ ਖਲੋਂਦਾ। ਕੋਈ ਕੱਪੜਾ ਨਹੀਂ ਕੋਲ, ਹੈ ਹੀ ਨਹੀਂ ਸੀ। ਇਸ ਦਰਖਤ ਦੇ ਨਾਲ ਹੀ ਇੱਕ ਥਾਂ ਥੋੜੀ ਜਿਹੀ ਖਾਲੀ ਸੀ। ਇਸ ਦਰਖਤ ਦੀਆਂ ਜੜ੍ਹਾਂ ਤੇ ਸਿਰ ਰੱਖ ਲਿਆ, ਸਿਰਾਣਾ ਬਣਾ ਲਿਆ।

ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਗੁਰਸਿੱਖ ਦਾ ਸਰੂਪ ਕੀ ਹੈ, ਗੁਰਸਿੱਖ ਦਾ ਅੰਮ੍ਰਿਤ ਵੇਲੇ ਦਾ ਨਿਯਮ ਕੀ ਹੈ, ਗੁਰਸਿੱਖ ਦੀ ਰਹਿਤ ਕੀ ਹੈ, ਗੁਰਸਿੱਖ ਕਿਹੋ ਜਿਹਾ ਹੁੰਦਾ ਹੈ ਤੇ ਗੁਰਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਦਾ ਸਰੂਪ ਆਪਣੀ ਸਪੌੜੀ ਅੰਦਰ ਬੜਾ ਸੁੰਦਰ ਬਿਆਨ ਕਰਦੇ ਹਨ।

ਗੁਰਸਿੱਖ ਦਾ ਜੀਵਨ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਦੀਖਿਆ ਮੰਨ ਕੇ, ਗੁਰੂ ਦਾ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਇਸ ਪ੍ਰਕਾਰ ਢਾਲ ਲੈਂਦਾ ਹੈ, ਕਹਿੰਦੇ ਨੇ ਫਿਰ ਉਹਦਾ ਸਰੂਪ, ਉਹਦੀ ਰਹਿਣੀ ਬਹਿਣੀ, ਕਹਿਣੀ ਸਹਿਣੀ ਇਸ ਪ੍ਰਕਾਰ ਹੋ ਜਾਂਦੀ ਹੈ।

ਉਹ ਗੁਰੂ ਦੇ ਸ਼ਬਦ ਤੋਂ ਸਿਵਾ ਕੁਝ ਹੋਰ ਨਹੀਂ ਸੁਣਦਾ। ਫਿਰ ਸਤਿਗੁਰ ਜੀ ਦੇ ਦਰਸ਼ਨ ਕਰਕੇ ਆਪਣੇ ਧੰਨ ਭਾਗ ਸਮਝਦਾ ਹੈ

ਸਮਰਪਿਤ ਕਰਕੇ ਇਸ ਜੀਵਨ ਨੂੰ ਸੁਚਿਆਰ ਬਣ ਕੇ ਇਸ ਸਰੀਰ ਨੂੰ ਸੱਚਾ ਤੇ ਪਵਿੱਤਰ ਇੱਕ ਚੋਲਾ ਬਣਾ ਲੈਂਦਾ ਹੈ। ਇਹ ਹੁਣ ਸਿੱਖ ਤਾਂ ਹੀ ਬਣੇਗਾ ਜੇ ਗੁਰੂ ਦੀ ਸਿੱਖਿਆ ਸੁਣੇਗਾ। ਭਾਈ ਸਾਹਿਬ ਕਹਿੰਦੇ ਨੇ ਕਿਸ ਤਰ੍ਹਾਂ, ਗੁਰਸਿੱਖ ਸੁਣ ਗੁਰਸਿੱਖ ਸਿੱਖ ਸਦਾਇਆ। ਸਿੱਖ ਕਿਸ ਨੂੰ ਆਖਿਆ ਜਾਂਦਾ? ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਆਪਣੇ ਆਪ ਨੂੰ ਸਿੱਖ ਅਖਵਾਏ, ਤੇ ਸਿੱਖ ਅਖਵਾਉਣ ਦਾ ਹੱਕਦਾਰ ਹੀ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਸਿੱਖ ਬਣ ਗਿਆ ਹੈ।

ਸਿੱਖਿਆ ਆਖੀ ਬੜੀ ਪਿਆਰੀ ਲੱਗਦੀ ਹੈ। ਉਹਨਾਂ ਦੇ ਮਨ ਅੰਦਰ ਉਹ ਭਾਉ ਪਿਆਰ ਉਤਪੰਨ ਹੋ ਜਾਂਦਾ ਹੈ। ਭਾਈ ਸਾਹਿਬ ਜੀ ਅੱਗੇ ਕਹਿੰਦੇ ਨੇ, ਗੁਰਸਿੱਖ ਗੁਰਸਿੱਖ ਸੰਗ ਮੇਲ ਮਿਲਾਇਆ, ਤੇ ਗੁਰਸਿੱਖ ਜਿਹੜਾ ਹੈ ਉਹਦਾ ਮੇਲ ਵੀ ਗੁਰਸਿੱਖ ਨਾਲ ਹੀ ਹੁੰਦਾ ਹੈ। ਅੰਤ ਵਿੱਚ ਕਹਿੰਦੇ ਨੇ, ਗੁਰਸਿੱਖ ਆਪਣੇ ਜੀਵਨ ਦੀ ਬਾਜੀ ਕਿਵੇਂ ਜਿੱਤਦਾ ਹੈ,

ਨੌ ਪਾਤਸ਼ਾਹੀਆਂ ਤੱਕ ਇਸ ਸਿੱਖ ਬਣਾਉਣ ਦੀ ਮਰਿਆਦਾ ਆਰੰਭ ਹੋਈ ਤੇ ਉਹਨਾਂ ਨੂੰ ਚਰਨਾਂ ਦੀ ਪਹੁਲ ਦੇ ਕੇ ਸਿੱਖ ਬਣਾਇਆ ਗਿਆ, ਕਿਉਂਕਿ ਪਹਿਲੇ ਸਿੱਖ ਤੇ ਫਿਰ ਸਿੰਘ। ਹੁਣ ਜਿਸ ਵੇਲੇ ਭਾਈ ਸਾਹਿਬ ਦੇ ਕਹਿ ਮੁਤਾਬਕ ਸਿੱਖ ਆਪਣਾ ਜੀਵਨ ਇਹੋ ਜਿਹਾ ਬਣਾ ਲਵੇ, ਭਾਈ ਸਾਹਿਬ ਕਹਿੰਦੇ ਨੇ ਐਸੇ ਗੁਰਸਿੱਖ ਤੋਂ ਮੈਂ ਬਲਿਹਾਰ ਹਾਂ ਸਦਕੇ ਹਾਂ, ਐਸੇ ਗੁਰਸਿੱਖ ਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਸ ਸਿੱਖ ਦਾ ਜੀਵਨ ਐਸਾ ਹੈ

ਸਦਕੇ ਨੇ। ਐਸੀ ਗੁਰਸਿੱਖ ਤੋਂ ਮੈਂ ਸਦਕੇ ਤੇ ਕੁਰਬਾਨ ਹਾਂ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਦੜਾਉਣਾ ਕੀਤਾ ਹੈ, ਮਨ ਚ ਵਸਾਉਣਾ ਕੀਤਾ ਹੈ। ਆਓ ਭਾਈ, ਵਿਸਾਖੀ ਦਾ ਪੁਰਬ ਬੜਾ ਨਜ਼ਦੀਕ ਆ ਰਿਹਾ ਹੈ। ਗੁਰੂ ਦਾ ਉਪਦੇਸ਼ ਮੰਨਦੇ ਹੋਏ ਆਪਾਂ ਇਸ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੈ ਤੇ 300 ਸਾਲਾਂ ਤੱਕ ਸਾਰਿਆਂ ਨੇ ਸਿੰਘ ਸਜਣਾ ਹੈ, ਕਿਉਂਕਿ 300 ਸਾਲਾਂ ਵਿਸਾਖੀ ਦਾ ਪੁਰਬ ਉਸ ਨੂੰ ਇਹ ਸਮਰਪਿਤ ਕੀਤਾ ਜਾ ਰਿਹਾ ਹੈ ਕਿ ਪਹਿਲੇ ਬਣੀਏ ਸਿੱਖ ਤੇ ਸਿੱਖ ਤੋਂ ਸਜੀਏ ਸਿੰਘ, ਕਿਉਂਕਿ ਜਦ ਤੱਕ ਸਿੱਖ ਨਹੀਂ ਬਣਦੇ ਸਿੰਘ ਕਿਵੇਂ ਸਜਾਂਗੇ। ਆਓ ਜੀ, ਗੁਰੂ ਵਾਲੇ ਬਣ ਕੇ ਗੁਰੂ ਦੇ ਸਿੱਖ ਬਣੀਏ, ਉਸ ਤੋਂ ਉਪਰੰਤ ਅੰਮ੍ਰਿਤ ਛਕ ਕੇ